ਵੱਡੀਆਂ ਤੇ ਸਾਡੀਆਂ ਮੁਲਾਕਾਤਾਂ ਤੇ ਅੱਜ ਹੀ ਹੋਣੀਆਂ। ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ, ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ। ਵੀਕਐਂਡ